0: ਐਲਾਨ ਕਰ ਦਿੱਤਾ ਗਿਆ ਹੈ। ਜੇ ਤੁਸੀਂ ਹਾਲ ਹੀ ਵਿੱਚ ਆਪਣਾ ਨਾਮ ਜਾਂ ਪਤਾ ਬਦਲਿਆ ਹੈ, 18 ਸਾਲਾਂ ਦੇ ਹੋ ਗਏ ਹੋ ਜਾਂ ਆਸਟ੍ਰੇਲੀਆ ਦੇ ਨਾਗਰਿਕ ਬਣ ਗਏ ਹੋ, ਤਾਂ ਤੁਹਾਨੂੰ ਲਾਜ਼ਮੀ ਆਪਣੇ ਦਾਖਲੇ ਦੇ ਵੇਰਵਿਆਂ ਨੂੰ ਅਪਡੇਟ ਕਰਨਾ ਚਾਹੀਦਾ ਹੈ ਜਾਂ ਸੋਮਵਾਰ ਰਾਤ 8 ਵਜੇ ਤੋਂ ਪਹਿਲਾਂ ਵੋਟ ਪਾਉਣ ਲਈ ਨਾਮ ਲਿਖਵਾਉਣਾ ਚਾਹੀਦਾ ਹੈ। aec.gov.au ਤੇ ਜਾਓ ਜਾਂ AEC ਦੇ ਕਿਸੇ ਵੀ ਦਫ਼ਤਰ ਤੋਂ ਦਾਖਲਾ ਫਾਰਮ ਲਵੋ ਅਤੇ ਸੋਮਵਾਰ ਰਾਤ 8 ਵਜੇ ਤੋਂ ਪਹਿਲਾਂ ਇਸ ਨੂੰ AEC ਨੂੰ ਵਾਪਸ ਕਰ ਦਿਓ। ਤੁਹਾਡੀ ਵੋਟ ਆਸਟ੍ਰੇਲੀਆ ਨੂੰ ਆਕਾਰ ਦੇਣ ਵਿੱਚ ਮਦਦ ਕਰੇਗੀ। ਚੋਣ ਕਮਿਸ਼ਨਰ ਕੈਨਬਰਾ ਦੁਆਰਾ ਅਧਿਕਾਰਿਤ।
1: Готовы проголосовать? Назначены выборы федерального уровня. Если вы недавно сменили имя, адрес, получили австралийское гражданство или вам исполнилось 18 лет, вам необходимо обновить свои данные избирателя или зарегистрироваться в качестве избирателя до 8 часов вечера понедельника. Зайдите на сайт избирательной комиссии aec.gov.au или возьмите форму регистрации в любом отделении избирательной комиссии и подайте заполненную форму до 8 часов вечера понедельника. Ваш голос поможет сформировать будущее Австралии. По заказу председателя избирательной комиссии Канберра.
2: We speak different languages from our different heritage here in our one home, Australia. That is why we have Sydney's multicultural community broadcasting as well. Our next music piece is again depicting a creature. I would like you to use your imagination and guess what creature is being portrayed in this next music piece. So try to guess what is this music portraying.
3: 98.5 2000 FM.